0: ਪਰ ਮੈਂ ਉਰੇ ਮੈਂ ਉਰੇ ਮੰਦਿਰ ਮੈਂ ਉਹ ਆ ਗਿਆ ਤਰ ਕੋਲ ਮੈਂ
1: ਉਰੇ ਮੇਰੇ ਭਾਈ ਦੀ
0: ਭਾਈ ਆ ਦਿਸਰੇ ਗਈ ਉਹ ਹਾਂ ਕੋਨਾ ਨਾ ਦਨੂ ਆ ਕਨ ਕਿਨਾਇਨ ਤਿਆਰ ਕੀਆ ਤੇ ਚੀਪੀ ਜੀਬੀ ਰੋਤ ਤੇ ਮੈਂ ਮੈਂ ਕੋਨਾ ਨੇ ਬੰਦੋਸੀ ਪੈਂ ਤੇ ਪਤਾ ਕੇ ਤੇ ਪਿਓ ਇਸ ਕੇ ਕਾਇਰ ਹਾਂ ਨੰਗ ਸਮਝ ਕੇ ਨਾ ਕੋਈ ਦਾਤ ਕਰਾਇ ਆਈ
1: ਨਾ ਸਰਾ ਤੇ ਕਰਾਇ ਕੇ ਮੈਂ ਹਾਂ ਨਾ ਰਾਸ ਸੈ ਕਾਇ ਕਾਇਨ ਪਾਈ ਕਿ ਹਵਾਈ ਕਾਇਨ ਨਾ ਨੋ

0: ਮੈਂ ਉਹਨੂੰ ਮੈਨੂੰ ਤੇਰੇ ਪਵਾ ਕੇ ਉਹ ਤੇਰੇ ਭੋਲੇ ਮੈਂ ਭਾਈਆ ਮੈਂ ਉਹਨੂੰ ਭਾਈਆ ਨਾਨਰ ਕੋ ਤੇ ਤਿਸਰਾ ਗਈ ਕੋਨੇ ਸਪੇਰਿੰਗ ਨੀ ਕਿਰ ਪੈਸੇ ਵਾਰਾ ਹਾਂ ਭਾਈਆ ਕੋਨੇ ਸਪੇਰਿੰਗ ਹੀ ਤੇ ਤੇ ਤੇ ਗਾ ਨੀ ਕਿਰ ਪੈਸੇ ਸੁਸੂ ਕਬਰਾ ਉਬਰੇ ਕਨ ਕਾ ਕੇ ਰਿਕੇ ਬਈ ਮੋਨੇ ਕਾ ਬੁਸੀ ਸੀ ਆਇਆ ਆਇਆ ਨਾ ਕੋਈ ਮੈਂ ਦਿਖਾ ਦੇ ਕਰਾ
1: ਸਭ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰਾਏ ਰ

ਪਰਮੇਰ ਮੰਦਰ ਮੈਂ ਆ ਕੇ ਪਤਾ ਫੋਨ ਮੈਂ ਮੈਰ ਮੈਰੀ ਤੇ ਤਿਸਰਾ ਕਿ ਨਾ ਹੋਇਆ ਤਿਸਰਾ ਕਿ ਨਾ ਹੋਇਆ ਮੈਂ ਆਈ ਅੰਤਈ ਪੈਰੋਂ ਅੰਦ ਮੈਂ ਆ ਕੇ ਤੇ ਬਗੰਤਾ ਆਈ ਯੂ ਖਬਰ ਹੋਰ ਨਾ ਨਾ ਕਰੀ ਦੁਕਾਨ ਦਸਰਾ ਕੀ ਦਸਰਾ ਕੀ ਆਈ ਤੇ ਜੀ ਵੀ ਪੰਜਾਰ ਕੀ ਆ ਰਹੀ ਨੀ ਕਹੀ ਵੇ ਆਏ ਕਿ ਮੈਂ ਤੇ ਮੈਂ ਨਾਰ ਕੀ ਆਇਆ ਤੇ ਮੈਂ ਬਤਾ ਇਹ ਰੋਕ ਤੇ ਮੈਂ ਮੈਂ ਕੋਣ ਨਾ ਬੰਦੂਸੀ ਪਰ ਤੇ ਬਤਾ ਦੇ ਤੇ ਬੋ ਇਸ ਪਰ ਮੈਂ ਕੰਮ ਕਰਤੇ ਕਰਾਈ ਪਾਰ ਦਰ ਪੋ ਨਯੋ ਅਯੋ ਅਰੇ ਬੰਦਰ ਖਪੇਨ ਬੰਦਰ ਪੋ ਨਯ ਬਨ ਪੋ ਰੋਈ ਚਾ ਵ ਨੋ ਕੋਰਬ ਗੇ ਨ ਕੋਸਨ ਨੋ ਨ ਦਨ ਮੇ ਵਾ ਕੇ ਕੋਰਬ ਨ ਪੰਗੇ ਦੇ ਤੇ ਕਿਰ ਬਸ ਕੋ ਮਰਾ ਨ ਕਿਰਨ ਤਯੋ ਆ ਇਰਾ ਰ ਪਰਗਿਤ ਬੋ ਤਕੀ ਬੋ ਗਿੰਦ ਮੇ ਉਰੀ ਮੈਮ ਦਾਨ ਮਕੁਰੀ ਤੇ ਨ ਬੋ ਤੋ ਖਾਨ ਨ ਖੰਦਰ ਨ ਮੇ ਵਾ ਕੇ ਸਿਰੰਗ ਉਗਿਰ ਦਰੁਨ ਕਰੇ ਕਰੋ ਰੋ ਬਗਿੰਦ ਨ ਮ ਰੋ ਨੀ ਮਤਾ